ਦੁਨੀਆਂ ਦੇ ਉੱਤੇ ਸੰਸਾਰ ਦੇ ਉੱਤੇ ਅਨੇਕਾਂ ਧਰਮ ਨੇ, ਅਨੇਕਾਂ ਮਜ਼ਹਬ ਨੇ। ਹਰੇਕ ਧਰਮ ਆਪਣੀ ਜਗ੍ਹਾ ਉੱਤੇ ਸਤਿਕਾਰਯੋਗ ਹੈ। ਹਰੇਕ ਧਰਮ ਦਾ ਪੈਰੋਗਾਰ ਜਦੋਂ ਆਪਣੇ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਜੋਜਦੀ ਕਰਦਾ, ਉਹ ਕੇਵਲ ਤਾਂ ਕੇਵਲ ਆਪਣੇ ਧਰਮ ਆਪਣੇ ਮਜ਼ਹਬ ਦਾ ਭਲਾ ਲੋੜਦੇ। ਪਰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਾ ਸਿੱਖ ਜਦੋਂ ਵੀ ਦੁੱਖ ਵੇਲੇ, ਸੁੱਖ ਵੇਲੇ ਗੁਰੂ ਚਰਨਾਂ ਵਿੱਚ ਅਰਦਾਸ ਕਰਦਾ, ਉਹਦੀ ਕੀਤੀ ਹੋਈ ਅਰਦਾਸ ਓਨੀ ਦੇਰ ਅਧੂਰੀ ਆ ਜਿੰਨੀ ਦੇਰ ਆਪਣੇ ਮੁਖਾਰ ਬਿੰਦ ਵਿੱਚੋਂ ਨਹੀਂ ਉਚਾਰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਕੁੱਲ ਮਾਨਵਤਾ ਦਾ ਭਲਾ ਲੋੜਨ ਵਾਲਾ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਾ ਦਰ, ਕੁੱਲ ਮਾਨਵਤਾ ਦਾ ਭਲਾ ਲੋੜਨ ਵਾਲਾ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਾ ਸਿੱਖ, ਪਰ ਬੜੇ ਦੁੱਖ ਦੇ ਨਾਲ ਗੱਲ ਕਹਿਣੀ ਪੈਂਦੀ ਹੈ। ਉਹ ਗੁਰੂ ਨਾਨਕ ਦੇ ਘਰ ਨੂੰ ਪੁਰਾਤਨ ਸਮੇਂ ਤੋਂ ਲੈ ਕੇ ਅੱਜ ਤੱਕ ਖਤਮ ਕਰਨ ਦੀ ਖਾਤਰ ਅਨੇਕਾਂ ਪ੍ਰਕਾਰ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਨੇ। ਇੱਕ ਵਿਦਵਾਨ ਨੇ ਬੜਾ ਸੁੰਦਰ ਲਿਖਿਆ, ਉਹ ਲਿਖਦਾ ਵੀ ਗੁਰਸਿੱਖ ਰੋਜ਼ ਸਰਬੱਤ ਦਾ ਭਲਾ ਮੰਗੇ, ਗੁਰਸਿੱਖ ਰੋਜ਼ ਸਰਬੱਤ ਦਾ ਭਲਾ ਮੰਗੇ, ਦੁਸ਼ਮਣ ਸਿੱਖ ਦਾ ਬੁਰਾ ਤਕਾਉਣ ਲੱਗ ਪਏ, ਸਾਣ ਵੀਰ ਤਰਾਸੀ ਦੀ ਆੜ ਲੈ ਕੇ ਸਾਡੇ ਸਿਰ ਦਸਤਾਰ ਨੂੰ ਲਾਉਣ ਲੱਗ ਪਏ, ਪਰ ਇਹ ਪਕਾਰ ਭੁਲਾਇਆ ਹੈ ਖਾਲਸੇ ਦਾ, ਉਲਟਾ ਸਿੰਘਾਂ ਦੀ ਹੋਂਦ ਮਕਾਉਣ ਲੱਗ ਪਏ, ਕਰਕੇ ਗੌਰ ਮੱਦੀ ਨੇ ਵੇਖਿਆ ਹੈ ਬੈਰੀ ਨਵੇਂ ਨਿਉਂਦਰੇ ਪਾਉਣ ਲੱਗ ਪਈ। ਅੱਜ ਵੇਖਣ ਦੇ ਵਿੱਚ, ਸੁਣਨ ਦੇ ਵਿੱਚ, ਪੜ੍ਹਨ ਦੇ ਵਿੱਚ ਮਿਲਦਾ ਹਾਂ ਤਾਂ ਦੇ ਉਸ ਗੁਰੂ ਕੇ ਸਿੱਖ ਦਾ ਨਿਰਾਦਰ ਕਰਨ ਦੀ ਖਾਤਰ ਕਦੇ ਦਸਤਾਰਾਂ ਦੀ ਤਲਾਸੀ ਲਈ ਜਾਂਦੀ ਹੈ, ਕਦੇ ਨਕਲੀ ਗੁਰੂ ਡੰਮ, ਕਿਧਰੇ ਨੂਣ ਵਹਿੰਦੀ ਆ, ਕਿਧਰੇ ਝੂਠੇ ਸੌਦੇ ਵਾਲਾ ਪਖੰਡੀ ਸਾਧ, ਕਿਧਰੇ ਭਨਿਆਰਾਂ ਵਾਲੇ ਵਰਗਾ, ਕਿਧਰੇ ਨਕਲੀ ਨਰਕ ਧਾਰੀ ਆ, ਇਹੋ ਜਿਹੇ ਸਭੀ ਪਖੰਡੀਆਂ ਦਾ ਬੋਲਵਾਲਾ, ਜਿਨ੍ਹਾਂ ਦਾ ਕੇਵਲ ਤਾਂ ਕੇਵਲ ਇੱਕੋ ਮਕਸਦ ਆ ਸਿੱਖ ਕੌਮ ਨੂੰ ਢਾਹ ਲਾਉਣਾ। ਅੱਜ ਥਾਂ ਥਾਂ ਦੇ ਉੱਤੇ ਹੁੰਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸ਼ਬਦ ਗੁਰੂ ਦੀ ਬੇਅਦਬੀ ਨੂੰ ਤੱਕਦਿਆਂ ਹੋਇਆ, ਜਿਵੇਂ ਕਵੀ ਦੀ ਕਰਨ ਕਰਮ ਪ੍ਰਲਾਪ ਸੀ, ਜਿਵੇਂ ਅੱਜ ਮੁੜ ਕੇ ਫਿਰ ਸਿੱਖ ਕੌਮ ਦਾ ਪੱਤਾ ਪੱਤਾ ਵੈਰੀ ਬਣ ਕੇ ਬੈਠਿਆ, ਉਸ ਗਾਤਾ ਨੂੰ ਢਾਡੀ ਜੱਪਾ ਆਪ ਦੀ ਸੇਵਾ ਅੰਦਰ ਇਉਂ ਬਿਆਨ ਕਰ ਰਿਹਾ।

0: ਲੋਕਾਂ ਨੇ ਇਸ ਦੇਸ਼ ਵਾਸਤੇ ਖੂਨ ਵਹਾਇਆ ਹੈ, ਵਾਰ ਖਜ਼ਾਨਾ ਭਾਰਤ ਵਰਸ਼ੀ ਆਜ਼ਾਦ ਕਰਾਇਆ ਹੈ, ਵਾਰ ਖਜ਼ਾਨਾ ਭਾਰਤ ਵਰਸ਼ੀ ਆਜ਼ਾਦ ਕਰਾਇਆ ਹੈ।
1: ਸਾਡੇ ਲਈ ਅੱਜ ਸੁੱਜ ਦੇਸ਼ ਦੀ ਬਣ ਗਈ ਜੈਰੀ ਕਿਉਂ, ਸਿੱਖ ਕੌਮ ਦਾ ਭੁੱਲ ਗਏ ਇਤਿਹਾਸ ਸੁਨਹਿਰੀ ਕਿਉਂ, ਸਿੱਖ ਕੌਮ ਦਾ ਭੁੱਲ ਗਏ।

0: ਜੇਕਰ ਸਿੱਖੀ ਨੂੰ ਚੌਂਦੇ ਘਸਰ ਵਿੱਚ ਪਹੁੰਚਾਉਣਾ ਜੇਕਰ ਸਿੱਖੀ ਨੂੰ ਚੌਂਦੇ ਘਸਰ ਵਿੱਚ ਪਹੁੰਚਾਉਣਾ ਜੇਕਰ ਸਿੱਖੀ ਨੂੰ
1: ਚੁੱਪ ਪਵੰਦੀ ਬੈਠੇ ਹੋ ਸਿੱਖ ਮੈਨੂੰ ਚੈਰੀ ਕਿਉਂ ਸਿੱਖ ਕੌਮ ਦਾ ਭੁੱਲ ਗਏ ਇਤਿਹਾਸ ਸੁਨਹਿਰੀ ਕਿਉਂ ਸਿੱਖ ਕੌਮ ਦਾ ਭੁੱਲ ਗਏ।

ਅੱਜ ਸਿੱਖ ਕੌਮ ਦੇ ਉੱਤੇ ਜੋ ਜੂਨ 84 ਦੇ ਵਿੱਚ ਸਮਾਂ ਬੀਤਿਆ, ਅੱਜ ਉਹ ਦਿਨ ਚੱਲ ਰਹੇ ਨੇ। ਕੱਲ ਤੋਂ ਜੂਨ 84 ਦੇ ਘੱਲੂ ਘਰੇ ਦੇ ਸੰਬੰਧ ਵਿੱਚ ਢਾਡੀ ਜਥਾ ਉਸ ਇਤਿਹਾਸ ਨੂੰ ਆਰੰਭ ਕਰੇਗਾ ਕਿ ਸਮੇਂ ਦੀ ਹਕੂਮਤ ਨੇ ਕਿਸ ਤਰ੍ਹਾਂ ਸਿੱਖ ਕੌਮ ਦੇ ਉੱਤੇ ਜ਼ੁਲਮ ਢਾਇਆ, ਸਿੱਖ ਕੌਮ ਦੀ ਜਿੰਦ ਜਾਨ ਪਾਵਨ ਪਵਿੱਤਰ ਧਰਤੀ ਦਰਬਾਰ ਸਾਹਿਬ ਦੇ ਉੱਤੇ ਅਟੈਕ ਕੀਤਾ, ਕਿਸ ਤਰ੍ਹਾਂ ਹਮਲਾ ਕਰਵਾਇਆ, ਇਹ ਵਿਚਾਰਾ ਕੱਲ ਦੇ ਦੀਵਾਨ ਅੰਦਰ ਸਾਂਝੀਆਂ ਕਰਾਂਗੇ। ਤਕਰੀਬਨ 3 ਵੀਕਾਂ ਦਾ ਸਮਾਂ ਮਿਲਿਆ ਇਸ ਗੁਰਦੁਆਰਾ ਸਾਹਿਬ ਦੀਆਂ ਸੰਗਤਾਂ ਦੇ ਦਰਸ਼ਨ ਕਰਨ ਦਾ। ਮੈਂ ਇੱਥੋਂ ਦੀ ਸਮੁੱਚੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਨਿਮਾਣੇ ਜਥੇ ਨੂੰ ਕੁਝ ਵੀਕਾਂ ਵਾਸਤੇ ਸਮਾਂ ਬਖਸ਼ਿਆ। ਸਾਰੀਆਂ ਸਿੱਖ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ। ਆਪ ਸੰਗਤਾਂ ਦੀ ਸੇਵਾ ਕਰ ਰਿਹਾ ਸੀ ਢਾਡੀ ਜਥਾ ਬਲਵੰਤ ਸਿੰਘ ਅਰਤਾਲੋਂ, ਬੀਬੀ ਅਮਨਦੀਪ ਕੌਰ ਵਿਕ, ਮਨਪ੍ਰੀਤ ਕੌਰ ਢੀਂਸਾ, ਸੁਰੰਗੀ ਵਾਦਕ ਜਸਮੇਲ ਸਿੰਘ ਮੁੱਲਾਪੁਰੀ, ਮਾਸੀ ਵਾਲੇ ਵਾਲੀਆਂ ਬੀਬੀ ਨਾਲ ਢਾਡੀ ਜਥਾ, ਢਾਡੀ ਜਥੇ ਕੋਲੋਂ ਇਤਿਹਾਸੀਆਂ ਵਿਚਾਰਾਂ ਕਰਦਿਆਂ ਕੋਲੋਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਰੇ ਜਾਇਆ ਕਰਦੀਆਂ ਨੇ। ਆਪਣੇ ਅਣਜਾਣ ਵਿੱਚ ਸਮਝ ਕੇ ਮਾਫ਼ ਕਰਨਾ। ਆਹ ਹੁਣ ਅਨੰਦ ਸਾਹਿਬ ਦੇ ਜਾਪ ਹੋਣਗੇ, ਢਾਡੀ ਜਥਾ ਅਨੰਦ ਸਾਹਿਬ ਦੇ ਜਾਪ ਆਪ ਸੰਗਤਾਂ ਨੂੰ ਸਰਵਣ ਕਰਵਾਏਗਾ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਆ ਅਨੰਦ ਸਾਹਿਬ ਦੇ ਜਾਪ ਦੇ ਅੰਦਰ ਨਾਲ ਬੋਲਣ ਦੀ ਕਿਰਪਾਲਤਾ ਕਰਨੀ। ਸਮੁੱਚੀਆਂ ਸੰਗਤਾਂ ਦਾ ਧੰਨਵਾਦ, ਕੋਟਾਨ ਕੋਟਾਨ ਧੰਨਵਾਦ ਸ਼ੁਕਰਾਨਾ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਆਓ ਅਨੰਦ ਸਾਹਿਬ ਦੇ ਜਾਪ ਦੇ ਅੰਦਰ ਨਾਲ ਬੋਲਣ ਦੀ ਕਿਰਪਾਲਤਾ ਕਰੀਏ ਜੀ। ਢਾਡੀ ਜਥੇ ਦੀ ਸੇਵਾ ਕਰੋ, ਪ੍ਰਵਾਨ ਬੁਲਾਓ, ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਉਸਨੂੰ ਨਹੀਂ ਛੁਡਾਇਆ ਤੁਸਾਂ ਨੇ, ਹਰਿਮੰਦਰ ਤੇ ਕੀ ਕਹਿਰ ਕਮਾਇਆ ਤੁਸਾਂ ਨੇ, ਹਰਿਮੰਦਰ

परम सम्मान योग गुरु रूप गुरु खालसा जी सतगुरां दी बख्शी होई फते करिए प्रवान। कोई भी रचना वांझी ना रहे, इको बार कहण दे उत्ते दिओ प्यार दा सबूत आखो जी वाहिगुरु जी का खालसा वाहिगुरु जी की फतेह। ਧੰਤਾ ਦੇ ਯੋਗ ਨੇ ਗੁਰੂ ਦੀਆਂ ਸਿੱਖ ਸੰਗਤਾਂ ਜਿਹੜੀਆਂ ਸਤਿਗੁਰੂ ਮਹਾਰਾਜ ਦੇ ਪਾਵਨ ਪਵਿੱਤਰ ਦਰਬਾਰ ਦੀ ਹਾਜ਼ਰੀ ਭਰ ਕੇ ਆਪਣਾ ਜੀਵਨ ਧੰਤਾ ਦੇ ਯੋਗ ਬਣਾ ਰਹੀਆਂ ਨੇ, ਆਪਣੇ ਜ਼ਿੰਦਗੀ ਦੇ ਕੀਮਤੀ ਸਵਾਸਾਂ ਨੂੰ ਸਫਲਾ ਕਰ ਰਹੀਆਂ ਨੇ। ਆਹ ਮੇਰੇ ਤੋਂ ਪਹਿਲਾਂ ਸਤਿਕਾਰਯੋਗ ਭਾਈ ਸਾਹਿਬ ਆਪ ਗੁਰੂ ਦੀਆਂ ਸਿੱਖ ਸੰਗਤਾਂ ਨੂੰ ਗੁਰਮਤੀਆਂ ਵਿਚਾਰਾਂ ਦੁਆਰਾ ਨਿਹਾਲ ਕਰ ਰਹੇ ਸੀ। ਉਹ ਗੱਲ ਕਰ ਰਹੇ ਸੀ ਦੁਨੀ ਚੰਦ ਦੀ, ਕਿਉਂਕਿ ਇਹ ਜੋ ਦਿਨ ਚੱਲ ਰਹੇ ਨੇ ਇਹਨਾਂ ਦਿਨਾਂ ਦੇ ਵਿੱਚ ਸਿੱਖ ਕੌਮ ਦੇ ਹਿਰਦੇ ਸਮੇਂ ਦੀ ਸਰਕਾਰ ਨੇ ਇਸ ਤਰ੍ਹਾਂ ਬੁਝਰੇ ਜਿਹੜੇ ਸਿੱਖ ਕੌਮ ਨੂੰ ਇਹੋ ਜਿਹੇ ਘਾ ਦਿੱਤੇ, ਜ਼ਖਮ ਦਿੱਤੇ ਜਿਹੜੇ ਅਜੇ ਤੱਕ ਵੀ ਅੰਦੇ ਨੇ। ਭਾਈ ਸਾਹਿਬ ਗੱਲ ਕਰ ਰਹੇ ਸੀ ਦੁਨੀ ਚੰਦੀ ਕਿ ਉਸਨੇ ਕਿੰਨੀ ਮਾਇਆ ਜੋੜੀ, ਜਿੰਨੀ ਮਾਇਆ ਜੋੜੀ, ਜਿੰਨੇ ਉਹਦੇ ਕੋਲ ਲੱਖ ਰੁਪਈਏ ਉਹਨੇ ਘਰ ਦੇ ਉੱਤੇ ਝੰਡੇ ਚੜਾਉਂਦਾ, ਪਰ ਉਹ ਮਾਇਆ ਕਿਵੇਂ ਜੋੜੀ? ਲੋਕਾਂ ਦਾ ਖੂਨ ਪੀ ਕੇ, ਲੋਕਾਂ ਦੇ ਉੱਤੇ ਜੁਰਮ ਕਰਕੇ, ਵਿਆਜ ਉੱਤੇ ਪੈਸੇ ਦੇ ਕੇ ਉਹ ਮਾਇਆ ਜੋੜੀ। ਜੋ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਜ਼ੁਲਮ ਹੋਇਆ, ਅਤਿਆਚਾਰ ਹੋਇਆ, ਸਮੇਂ ਦੀ ਸਰਕਾਰ ਨੇ ਕਰਵਾਇਆ, ਕਿਉਂਕਿ ਮਾਇਆ ਬੰਦੇ ਨੂੰ ਹੰਕਾਰੀ ਬਣਾ ਦਿੰਦੀ ਹੈ। ਜਿਹੜੀ ਦਗੇ ਪ੍ਰੇਮ ਦੇ ਨਾਲ ਲੋਕਾਂ ਦਾ ਖੂਨ ਚੂਸ ਕੇ ਮਾਇਆ ਇਕੱਤਰ ਕੀਤੀ ਹੁੰਦੀ ਹੈ, ਉਹ ਮਾਇਆ ਕਈ ਕੁੱਲਾਂ ਦਾ ਨਾਸ਼ ਕਰ ਦਿੰਦੀ ਹੈ, ਕਈ ਕੁੱਲਾਂ ਨੂੰ ਕਲੰਕਿਤ ਕਰ ਦਿੰਦੀ ਹੈ। ਔਰ ਜਿਹੜੀ ਸਮੇਂ ਦੀ ਸਰਕਾਰ ਮੌਕੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜਿਹਨੇ ਦਰਬਾਰ ਸਾਹਿਬ ਦੇ ਉੱਤੇ ਅਟੈਕ ਕਰਵਾਇਆ, ਇਹ ਵੀ ਉਸ ਬੇਈਮਾਨ ਦੀ ਮਾਇਆ ਦੇ ਵਿੱਚ ਇਹਦਾ ਜਨਮ ਹੋਇਆ। ਇਹ ਕੌਣ ਹੈ, ਇਹਨਾਂ ਦਾ ਪਰਿਵਾਰ ਕੀ ਹੈ, ਇਹ ਕਿੱਥੋਂ ਚੱਲੇ, ਇਹਨਾਂ ਕੋਲ ਧਨ ਦੌਲਤ ਕਿੱਥੋਂ ਆਇਆ? ਇਹ ਉਹ ਪਰਿਵਾਰ ਦੇ ਵਿੱਚੋਂ ਹੈ, ਗੰਗੂ ਦੇ ਪਰਿਵਾਰ ਦੇ ਵਿੱਚੋਂ ਹੈ, ਉਹ ਗੰਗੂ ਜਿਹਨੇ ਧਨ ਨੂੰ ਇਕੱਠਿਆਂ ਕਰਨ ਖਾਤਰ ਲਾਲਚ ਵੱਸ ਹੋ ਕੇ ਮੇਰੇ ਕਲਗੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਦੇ ਮਾਤਾ ਜਗਤ ਮਾਤਾ ਮਾਤਾ ਗੁਜਰ ਕੌਰ ਅਤੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ, ਉਹਨਾਂ ਨੂੰ ਸਰਹੰਦ ਦੇ ਸੂਬੇ ਵਜ਼ੀਰ ਖਾਂ ਦੇ ਕੋਲ ਗ੍ਰਿਫਤਾਰ ਕਰਵਾਇਆ, ਕੇਵਲ ਤਾਂ ਕੇਵਲ ਧਨ ਦੀ ਖਾਤਰ। ਜਿਸ ਸਮੇਂ ਸਿੱਖ ਪੰਥ ਦੇ ਜਥੇਦਾਰ ਬਾਬਾ ਬੰਦਾ ਸਿੰਘ ਬਹਾਦਰ ਮੇਰੇ ਕਲਗੀਆਂ ਵਾਲੇ ਸਤਿਗੁਰਾਂ ਕੋਲੋਂ ਨਵੇੜ ਦੀ ਧਰਤੀ ਉਹ ਸਾਪਾ ਲੈ ਕੇ ਜਾਲਮਾਂ ਨੂੰ ਸੁਧਰਨ ਵਾਸਤੇ ਪੰਜਾਬ ਵੱਲ ਵਧੇ, ਤਾਂ ਇਸ ਗੱਲ ਦਾ ਜਦੋਂ ਗੰਗੂ ਨੂੰ ਪਤਾ ਲੱਗਿਆ ਤਾਂ ਗੰਗੂ ਦੇ ਘਰ ਉਹਦੇ ਪੁੱਤਰ ਹੈ ਜਿਹਦਾ ਨਾਂ ਹੈ ਰਾਜ, ਇਹਨਾਂ ਦਾ ਗੋਤ ਹੈ ਕੌਲ, ਰਾਜ ਕੌਲ ਉਸੇ ਸਮੇਂ ਗੰਗੂ ਦੇ ਕਹਿਣ ਦੇ ਉੱਤੇ ਦਿੱਲੀ ਜਾ ਕੇ ਸੇਵਾ ਉਹਨੇ ਕੀਤਾ ਹੈ, ਦਿੱਲੀ ਜਾ ਕੇ ਵਸਿਆ, ਧਨ ਦੌਲਤ ਮੇਰੇ ਕਲਗੀਆਂ ਵਾਲੇ ਸਤਿਗੁਰ ਦੇ ਪਰਜੰਦਾਂ ਨੂੰ ਨੀਹਾਂ ਵਿੱਚ ਚਣਵਾ ਕੇ ਜੋ ਇਨਾਮ ਲਿਆ ਧਨ ਦੌਲਤ ਲਈ ਉਹ ਲੈ ਕੇ ਦਿੱਲੀ ਪਹੁੰਚਿਆ। ਉਸਨੇ ਦਿੱਲੀ ਜਾ ਕੇ ਆਪਣੀ ਜ਼ਿੰਦਗੀ ਦਾ ਸਮਾਂ ਬਤੀਤ ਕਰਨਾ ਚਾਹਿਆ। ਜਿਸ ਸਮੇਂ ਔਰੰਗਜ਼ੇਬ ਆਪਸਾ ਮਰਿਆ ਉਹ ਪਾਪੀ ਬਣਿਆ, ਉਹਦੇ ਬਾਅਦ ਦੇ ਵਿੱਚ ਬਹਾਦਰ ਸਾਹਿਬ ਆਪਸਾ ਬਣਿਆ ਦਿੱਲੀ ਦਾ। ਤਾਂ ਗੰਗੂ ਦਾ ਪੁੱਤਰ ਰਾਜ ਕੌਰ ਉਸ ਸਮੇਂ ਵੀ ਨਹੀਂ ਬੋਲਿਆ, ਜਿਸ ਸਮੇਂ ਉਸ ਤੋਂ ਬਾਅਦ ਫਰਕੀਅਰ ਵਾਸਤਾ ਬਣਿਆ ਦਿੱਲੀ ਦੇ ਤਖ਼ਤ ਉੱਤੇ ਵਿਰਾਜਮਾਨ ਹੋਇਆ, ਉਸ ਨੇ ਸਿੱਖ ਕੌਮ ਦਾ ਖੁਰਾ ਕੁਦ ਮਚਾਉਣ ਦੀ ਖਾਤਰ ਅਨੇਕਾਂ ਯਤਨ ਕੀਤੇ। ਸਿੱਖ ਪੰਥ ਦੇ ਪਹਿਲੇ ਜਥੇਦਾਰ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੂੰ ਗ੍ਰਿਫਤਾਰ ਕਰਕੇ ਗੁਰਦਾਸ ਨਗਰ ਤੋਂ ਨਾਲ 700 ਸਿੰਘਾਂ ਦਾ ਜਥਾ ਦਿੱਲੀ ਦੀ ਧਰਤੀ ਉੱਤੇ ਜਦੋਂ ਸ਼ਹੀਦ ਕੀਤਾ ਗਿਆ, ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਦਾ ਜਮੂਰਾਂ ਦੇ ਨਾਲ ਮਾਸ ਲੋਟਿਆ ਗਿਆ, ਪੁੱਤਰ ਦਾ ਕਾਲਜਾ ਮੁੱਖ ਵਿੱਚ ਪਾਇਆ ਗਿਆ, ਬਾਬਾ ਬੰਦਾ ਸਿੰਘ ਬਹਾਦਰ ਨੂੰ ਗਰਮ ਜਮੂਰਾਂ ਦੇ ਨਾਲ ਜਿਨ੍ਹਾਂ ਦਾ ਮਾਸ ਲੋਟਿਆ ਗਿਆ,
ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਉਸ ਸਮੇਂ ਗੰਗੂ ਦਾ ਪੁੱਤਰ ਰਾਜ ਕੌਰ ਉਹ ਫ੍ਰੈਕਚਰ ਬਾਦਸ਼ਾਹ ਦੇ ਕੋਲ ਆਇਆ, ਕੋਲ ਆ ਕੇ ਆਖਣ ਲੱਗਿਆ, ਮੈਂ ਗੰਗੂ ਦਾ ਪੁੱਤ ਹਾਂ ਜਿਹਨੇ ਕਲਗੀਆਂ ਵਾਲੇ ਸਤਗੁਰ ਦੇ ਫਰਜੰਦਾ ਤੇ ਮਾਤਾ ਜੀ ਨੂੰ ਗ੍ਰਿਫਤਾਰ ਕਰਵਾਇਆ। ਮੈਂ ਸਿੱਖ ਕੌਮ ਦਾ ਖੁਰਾ ਖੁਦ ਮਿਟਾਉਣ ਦੇ ਵਿੱਚ ਬੜਾ ਦਿਲਚਸਪੀ ਰੱਖਦਾ। ਇਸ ਨੂੰ ਖਤਮ ਕਰਨ ਦੀ ਖਾਤਰ ਸਾਡੇ ਵੱਡਿਆਂ ਨੇ ਬੜਾ ਯੋਗਦਾਨ ਪਾਇਆ, ਪਰ ਸਮੇਂ ਦੀਆਂ ਹਕੂਮਤਾਂ ਦੇ ਵੱਲੋਂ ਸਾਨੂੰ ਇਨਸਾਫ ਨਹੀਂ ਮਿਲਿਆ ਗਿਆ, ਸਾਨੂੰ ਬਣਦਾ ਅਧਿਕਾਰ ਨਹੀਂ ਦਿੱਤਾ ਗਿਆ। ਜਦੋਂ ਫ੍ਰੈਕਚਰ ਬਾਦਸ਼ਾਹ ਦੇ ਕੋਲ ਗੰਗੂ ਦੇ ਪੁੱਤਰ ਰਾਜ ਕੌਰ ਨੇ ਜਾ ਕੇ ਫਰਿਆਦ ਕੀਤੀ, ਦੱਸਣਾ ਕੀਤਾ, ਤਾਂ ਉਸ ਨੇ ਇਹਨਾਂ ਨੂੰ ਬਹੁਤ ਸਾਰਾ ਧਨ ਦੌਲਤ ਅਤੇ ਇਲਾਕੇ ਦਾ ਰਾਜ ਭਾਗ ਦਿੱਤਾ। ਉਹ ਇਲਾਕਾ ਦਿੱਲੀ ਦਾ ਇਲਾਕਾ ਜਿਹਨੂੰ ਅੱਜ ਕੱਲ੍ਹ ਅੰਡਰ ਮੁਗਲ ਦੇ ਨਾਂ ਦੇ ਨਾਲ ਜਾਣਿਆ ਜਾਂਦਾ, ਉਹ ਪਿੰਡਾਂ ਦਾ ਇਲਾਕਾ ਫ੍ਰੈਕਚਰ ਬਾਦਸ਼ਾਹ ਨੇ ਗੰਗੂ ਦੇ ਪੁੱਤਰ ਰਾਜ ਕੌਰ ਨੂੰ ਦਿੱਤਾ। ਧੰਨਵਾਨ ਬਣਿਆ, ਇਲਾਕੇ ਦਾ ਮਾਲਕ ਬਣਿਆ, ਇਹਦੇ ਘਰ ਦੇ ਵਿੱਚ ਜਨਮ ਹੋਇਆ ਨਹਿਰੂ ਦਾ। ਨਹਿਰੂ ਦੇ ਔਲਾਦ ਦੇ ਵਿੱਚੋਂ ਹੋਈ ਸਿੱਖ ਕੌਮ ਦੀ ਕਾਤਲ ਸਿੱਖ ਹਿਰਦੇ ਬਲੂਤਰ ਵਾਲੀ ਇੰਦਰਾ ਦਾ ਜਨਮ ਹੋਇਆ, ਜਿਨ੍ਹਾਂ ਦੇ ਧਰਮਾਂ ਨੂੰ ਬਚਾਉਣ ਖਾਤਰ, ਜਿਨ੍ਹਾਂ ਦੀਆਂ ਬਹੂ ਬੇਟੀਆਂ ਨੂੰ ਬਚਾਉਣ ਵਾਲਾ ਸਿੱਖ ਧਰਮ, ਜਿਹੜੀਆਂ ਗਜਰੀ ਦੇ ਬਾਜ਼ਾਰ ਦੇ ਉੱਤੇ ਟਿਕੇ ਟਿਕੇ ਉੱਤੇ ਲਿਖਦੀਆਂ ਸਨ, ਉਹਨਾਂ ਨੂੰ ਬਚਾਉਣ ਵਾਲੀ ਸਿੱਖ ਕੌਮ ਅੱਜ ਉਸੇ ਕੌਮ ਦੀ ਦੁਸ਼ਮਣ ਬਣ ਕੇ ਬੈਠੀ ਇੰਦਰਾ। ਜਿਹਨੇ ਸਿੱਖ ਕੌਮ ਦਾ ਖੁਰਾ ਖੁਦ ਮਿਟਾਉਣ ਦੀ ਖਾਤਰ ਉਸ ਨਕਲੀ ਨੱਕ ਧਾਰੀਏ ਗੁਰਵਚਨੇ ਨੂੰ ਸਹਿ ਦਿੱਤੀ, ਜਿਹਨੇ ਸਰਕਾਰ ਦੀ ਸਹਿ ਦੇ ਉੱਤੇ ਵਿਸਾਖੀ ਵਾਲੇ ਦਿਨ ਸ਼ਾਂਤਮਈ ਢੰਗ ਦੇ ਨਾਲ ਸਿੱਖ ਕੌਮ ਰੋਸ ਮੁਜ਼ਾਹਰਾ ਕਰ ਰਹੀ ਸੀ, ਤਾਂ 1978 ਦੇ ਉੱਤੇ ਉਸ ਨਰਕ ਧਾਰੀ ਦੇ ਗੁੰਡਿਆਂ ਨੇ ਨਿਰਦੋਸ਼ ਸਿੰਘਾਂ ਦੇ ਉੱਤੇ ਅੰਨੇਵਾਹ ਗੋਲੀ ਚਲਾਈ, ਜਿਹਦੇ ਵਿੱਚੋਂ 13 ਸਿੰਘ ਸ਼ਹੀਦ ਹੋਏ, ਬਹੁਤ ਸਾਰੇ ਸਿੰਘ ਜ਼ਖਮੀ ਹੋਏ। ਉਹਨਾਂ ਸਿੱਖਾਂ ਦੇ ਕਾਤਲਾਂ ਨੂੰ ਸਮੇਂ ਦੀ ਹਕੂਮਤ ਨੇ ਦਿੱਲੀ ਵਜਾਇਆ, ਉੱਥੇ ਜਾ ਕੇ ਕੁਝ ਸਮੇਂ ਬਾਅਦ ਉਹਨਾਂ ਨੂੰ ਰਿਹਾ ਕਰ ਦਿੱਤਾ। ਸਿੱਖ ਕੌਮ ਦੇ ਜ਼ਖਮਾਂ ਦੇ ਉੱਤੇ ਹੋਰ ਲੂਣ ਛਿੜਕਿਆ ਇਸ ਸਮੇਂ ਦੀ ਸਰਕਾਰ ਨੇ, ਤਾਂ ਸਿੱਖ ਕੌਮ ਦਾ ਖੁਰਾ ਖੁਦ ਮਿਟਾਉਣ ਦੀ ਖਾਤਰ ਇੰਦਰਾ ਨੇ ਪੂਰਾ ਜ਼ੋਰ ਲਾਇਆ। ਕਿਉਂ ਜ਼ੋਰ ਲਾਇਆ? ਕਿਉਂਕਿ ਜਿਸ ਕੌਮ ਨੂੰ ਖਤਮ ਕਰਨ ਦੀ ਖਾਤਰ ਇਹਨਾਂ ਦੇ ਖਾਨਦਾਨੀ ਬਜ਼ੁਰਗਾਂ ਨੂੰ ਧਨ ਦੌਲਤ ਮਿਲੀ ਹੋਵੇ, ਸਿੱਖ ਕੌਮ ਦੇ ਖੂਨ ਦੇ ਵਿੱਚੋਂ ਇਹਨਾਂ ਨੂੰ ਮਾਇਆ ਮਿਲੀ ਹੋਵੇ, ਸਿੱਖ ਕੌਮ ਦਾ ਕਤਲ ਕਰਾ ਕੇ ਅੱਜ ਉਸੇ ਕੌਮ ਨੂੰ ਖਤਮ ਕਰਨ ਦੇ ਉੱਤੇ ਜਦੋਂ ਬੀਬੀ ਇੰਦਰਾ ਤੁਲੀ, ਤਾਂ ਉਸਨੇ ਸਰਸਾਵਾਂ ਹਰਿਆਣੇ ਦੇ ਵਿੱਚ ਪੈਂਦਾ, ਜਮੁਨਾ ਨਗਰ ਲਾਗੇ ਪੈਂਦਾ, ਉਹ ਜਗ੍ਹਾ ਉੱਤੇ ਦਰਬਾਰ ਸਾਹਿਬ ਦੇ ਨਾਲ ਦਾ ਨਕਸ਼ਾ ਤਿਆਰ ਕਰਵਾ ਕੇ ਜਨਰਲ ਵੈਦਿਆਂ ਨੂੰ ਬੁਲਾਇਆ, ਬਾਹਰ ਦੀਆਂ ਫੌਜਾਂ ਬੁਲਾਈਆਂ, ਦਰਬਾਰ ਸਾਹਿਬ ਦੀ ਹੂਬ ਹੂਬ ਸਿੱਖ ਬਣਾ ਕੇ ਉਸ ਜਗ੍ਹਾ ਦੇ ਉੱਤੇ ਹਰਿਮੰਦਰ ਸਾਹਿਬ ਦੇ ਉੱਤੇ ਹਮਲਾ ਕਰਨ ਦੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ। ਗੋਤਾਖੋਰ ਮੰਗਾਏ ਗਏ, ਸਰਸਾਵਾਂ ਲਾਗੇ ਬਹੁਤ ਸਾਰੀ ਫੌਜ ਬੁਲਾਈ ਗਈ। ਜਿਸ ਸਮੇਂ ਜੂਨ 84 ਦਾ ਸਮਾਂ ਆਇਆ, ਉਸ ਸਮੇਂ ਜਨਰਲ ਵੈਦਿਆ ਜੰਮੂ ਦੇ ਵਿੱਚ ਕਸ਼ਮੀਰ ਦੇ ਵਿੱਚ ਲੰਮੀ ਛੁੱਟੀ ਤੇ ਉੱਤੇ ਗਿਆ ਹੋਇਆ ਸੀ, ਇਹਨੇ ਉਸੇ ਸਮੇਂ ਉਸ ਨੂੰ ਬੁਲਾਇਆ, ਕੁਲਦੀਪ ਬਰਾੜ ਇਹਨਾਂ ਨੇ ਬੁਲਾ ਕੇ, ਜਿਵੇਂ ਸਿੱਖ ਕੌਮ ਦਾ ਖੁਰਾ ਖੋਦ ਮਿਟਾਉਣ ਖਾਤਰ ਅੱਜ ਬੀਬੀ ਇੰਦਰਾ ਨੇ ਵਿਉਂਤਾਂ ਬਣਾਈਆਂ, ਉਹਨਾਂ ਲਈਆਂ ਤੋਂ ਜਾਣੂ ਬਲਵੰਤ ਸਿੰਘ ਗਰਪਾਲੋਂ ਅਤੇ ਮਾਛੀਵਾੜਾ ਸਾਹਿਬ ਵਾਲੀਆਂ ਬੀਬੀਆਂ ਦਾ ਢਾਡੀ ਜੱਥਾ ਕਿਉਂ ਜਾਣੂ ਕਰਵਾਇਆ।

ਜਿਉਂ ਤਬੰਦੀ ਬਣਾਈ, ਕਿਉਂਕਿ ਲਾਹੌਰ ਦਰਬਾਰ ਅਤੇ ਦਿੱਲੀ ਦੇ ਦਰਬਾਰ ਵੱਲੋਂ ਸਿੱਖ ਕੌਮ ਨੂੰ ਕਦੇ ਇਨਸਾਫ਼ ਨਹੀਂ ਮਿਲਿਆ। ਉਹ ਲਾਹੌਰ ਦਾ ਤਖ਼ਤ ਜਿੱਥੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜਿਨ੍ਹਾਂ ਨੂੰ ਤੱਤੀ ਤਵੀ ਉੱਤੇ ਬਿਠਾਇਆ ਗਿਆ, ਫੀਸ ਉੱਤੇ ਤੱਤੀ ਰੇਤ ਪਾਈ ਗਈ, ਉਹ ਦਿੱਲੀ ਦਾ ਤਖ਼ਤ ਜਿੱਥੇ ਮੇਰੇ ਨੌਵੇਂ ਗੁਰੂ ਨਾਨਕ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਨ੍ਹਾਂ ਨੂੰ ਸ਼ਹੀਦ ਕੀਤਾ ਗਿਆ, ਜਿੱਥੇ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਵਪਾਰ ਕੀਤਾ ਗਿਆ, ਭਾਈ ਸਤੀ ਦਾਸ ਜੀ ਨੂੰ ਰੂਈ ਵਿੱਚ ਲਪੇਟ ਕੇ ਸਾੜਿਆ ਗਿਆ, ਭਾਈ ਦਿਆਲਾ ਜੀ ਨੂੰ ਦੇਗਾਂ ਦੇ ਵਿੱਚ ਉਤਾਰਿਆ ਗਿਆ। ਇੱਧਰ ਲਾਹੌਰ ਦਾ ਤਖ਼ਤ ਜਿੱਥੇ ਭਾਈ ਤਾਰੂ ਸਿੰਘ ਦੇ ਸਿਰ ਦਾ ਖੋਪਰ ਉਤਾਰਿਆ ਗਿਆ, ਉਹ ਲਾਹੌਰ ਦਾ ਤਖ਼ਤ ਜਿਹਨੇ ਸਿੱਖ ਕੌਮ ਦੇ ਨਾਲ ਅਨਿਆਏ ਕੀਤਾ। ਜਦੋਂ ਇੰਦਰਾ ਗਾਂਧੀ ਨੇ ਵਿਵਸਥਾ ਬਣਾਈਆਂ ਸਿੱਖ ਕੌਮ ਨੂੰ ਖਤਮ ਕਰਨ ਦੀਆਂ, ਕੁਝ ਸਾਡੇ ਦਿੱਲੀ ਟੈਕ ਲੀਡਰ ਆਪਣੇ ਸਵਾਰਥਾਂ ਖਾਤਰ, ਆਪਣੇ ਲਾਲਚ ਖਾਤਰ ਉਹ ਦੇਹਾਂ ਦੇ ਵਿੱਚ ਹਾਂ ਭਰਨ ਲੱਗੇ। ਸਮਾਂ ਆਇਆ ਜੂਨ 84 ਦਾ, ਇਸ ਨੇ ਬਾਹਰ ਦੀਆਂ ਫੌਜਾਂ ਮੰਗਵਾਈਆਂ, ਟੈਂਕ ਮੰਗਵਾਉਣੇ ਰੱਦ ਕਰ ਦਿੱਤੇ, ਕੇਬਲ ਤਾਂ ਕੇਬਲ ਦਿੱਲੀ ਰੋਡ ਦੇ ਉੱਤੇ, ਮੇਨ ਰੋਡ ਦੇ ਉੱਤੇ ਕੋਈ ਹੋਰ ਟ੍ਰੈਫਿਕ ਨਹੀਂ ਚੱਲ ਸਕਦੀ, ਸਾਰੀਆਂ ਉੱਤੇ ਪਾਬੰਦੀ ਲਾ ਦਿੱਤੀ, ਕਰਫਿਊ ਲਾ ਦਿੱਤਾ। ਕੇਬਲ ਤਾਂ ਕੇਬਲ ਫੌਜਾਂ ਜਾ ਸਕਦੀਆਂ ਨੇ, ਉਹ ਟੈਂਕ ਲੈ ਕੇ, ਤੋਪਾਂ ਲੈ ਕੇ ਲੱਖਾਂ ਦੀ ਤਾਦਾਦ ਦੇ ਵਿੱਚ ਫੌਜਾਂ, ਬੰਗਾਲ ਦੀਆਂ ਫੌਜਾਂ, ਕਲਕੱਤੇ ਤੋਂ ਫੌਜਾਂ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਪਹੁੰਚਾਉਣੀਆਂ ਆਰੰਭ ਕਰ ਦਿੱਤੀਆਂ ਗਈਆਂ। ਹੌਲੀ ਹੌਲੀ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ, ਇਹਦੇ ਜੋ ਨਾਲ ਦੇ ਇਮਾਰਤਾਂ ਦੇ ਨਾਲ ਦੇ ਘਰ ਨੇ ਉਹਨਾਂ ਨੂੰ ਫੌਜ ਨੇ ਖਾਲੀ ਕਰਾਉਣਾ ਸ਼ੁਰੂ ਕਰ ਦਿੱਤਾ, ਵਿੱਚ ਮੋਰਚੇ ਬਣਾਉਣੇ ਆਰੰਭ ਕਰ ਦਿੱਤੇ। 1 ਜੂਨ ਵਾਲੇ ਦਿਨ ਜਦੋਂ ਚੜ ਕੇ ਆਈਆਂ ਫੌਜਾਂ ਨੇ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਅਟੈਕ ਕੀਤਾ, ਕਿਉਂਕਿ ਉਹਨਾਂ ਦਿਨਾਂ ਵਿੱਚ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦਾ ਸ਼ਹੀਦੀ ਪੁਰਬ ਮਨਾਉਣ ਵਾਸਤੇ ਦੁਨੀਆਂ ਦੇ ਕੋਨੇ ਕੋਨੇ ਤੋਂ ਸਿੱਖ ਸੰਗਤਾਂ ਲੱਖਾਂ ਦੀ ਤਾਦਾਦ ਦੇ ਵਿੱਚ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਧਰਤੀ ਜਿੱਥੇ ਸਭੇ ਸਾਹਿਬ ਨਹੀਂ ਸਮਝਿਆ, ਉਹ ਪਾਵਨ ਪਵਿੱਤਰ ਧਰਤੀ ਦੇ ਦਰਸ਼ਨ ਦਾਰੇ ਕਰਨ ਵਾਸਤੇ ਪਹੁੰਚੀਆਂ ਹੋਈਆਂ ਸੰਗਤਾਂ ਉੱਤੇ 1 ਜੂਨ ਵਾਲੇ ਦਿਨ ਫੌਜਾਂ ਨੇ ਪਹਿਲਾਂ ਫੈਰ ਆਰੰਭ ਕੀਤੇ, ਜਿਹਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਆਈਆਂ ਹੋਈਆਂ ਸਿੱਖ ਸੰਗਤਾਂ ਸ਼ਹੀਦੀ ਪ੍ਰਾਪਤ ਕਰ ਗਈਆਂ। ਉਹ ਜਿਹੜੀਆਂ ਸਿੱਖ ਸੰਗਤਾਂ ਨੂੰ ਅੱਜ ਤੱਕ ਜਿਹੜੀਆਂ ਭੈਣਾਂ ਦੇ ਵੀਰ ਗੁਰੂ ਮਹਾਰਾਜ ਦਾ ਸ਼ਹੀਦੀ ਪੁਰਬ ਮਨਾਉਣ ਵਾਸਤੇ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਗਏ, ਅੱਜ ਤੱਕ ਵਾਪਸ ਨਹੀਂ ਮੁੜੇ। ਜਿਹੜੀਆਂ ਮਾਵਾਂ ਦੇ ਪੁੱਤ ਗਏ ਉਹ ਅੱਜ ਤੱਕ ਨਹੀਂ ਗਏ ਮੁੜੇ, ਜਿਹੜੇ ਬੱਚਿਆਂ ਦੇ ਮਾਤਾ ਪਿਤਾ ਗਏ ਉਹ ਅੱਜ ਤੱਕ ਵੀ ਆਪਣੇ ਮਾਤਾ ਪਿਤਾ ਦੀਆਂ ਰਾਹਾਂ ਤੱਕਦੇ ਨੇ ਕਿ ਕਦੋਂ ਵਾਪਸ ਮੁੜ ਕੇ ਆਉਣਗੇ। ਇਸ ਬੁੱਚੜ ਸਰਕਾਰ ਨੇ ਜਿਵੇਂ ਸਿੱਖਾਂ ਦੇ ਉੱਤੇ ਜ਼ੁਲਮ ਢਾਇਆ, ਉਸ ਬਾਦਸ਼ਾਹ ਨੂੰ ਢਾਡੀ ਜੱਤਾ ਕਿਉਂ ਬਿਆਨ ਕਰ ਰਿਹਾ।

ਬੜੀ ਵੱਡੀ ਗਿਣਤੀ ਵਿੱਚ ਤੋਪਾਂ ਅਤੇ ਟੈਂਕ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਲਿਜਾਏ ਗਏ। ਇੰਨੀ ਵੱਡੀ ਗਿਣਤੀ ਵਿੱਚ ਫੌਜਾਂ ਲੈ ਕੇ ਆਉਂਦੀਆਂ ਗਈਆਂ ਤੇ ਜਿਸ ਤਰ੍ਹਾਂ ਕਿਸੇ ਮੁਲਕ ਦੇ ਨਾਲ ਵਿਰੋਧੀ ਮੁਲਕ ਦੇ ਨਾਲ ਜੰਗ ਲੜਨੀ ਹੋਵੇ। ਉੱਧਰ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਿਨ੍ਹਾਂ ਨੇ ਕੌਮ ਦੀ ਸਿੱਧੀ ਅਣਖ ਨੂੰ ਮੁੜਦਾ ਹੋਈ ਅਣਖ ਦੇ ਵਿੱਚ ਮੁੜ ਕੇ ਫਿਰ ਜਾਨ ਪਾ ਦਿੱਤੀ, ਉਹਨਾਂ ਦੇ ਨਾਲ ਜਨਰਲ ਸੁਰੇਸ਼ ਸਿੰਘ, ਭਾਈ ਸਾਹਿਬ ਭਾਈ ਅਮਰੀਕ ਸਿੰਘ, ਬਾਬਾ ਸਾਰਾ ਸਿੰਘ ਜੀ ਵਰਗੇ ਉਹ ਮਹਾਨ ਜੁਝਾਰੂ ਜਰਨੈਲ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਸਿੱਖ ਕੌਮ ਨੂੰ ਸਮਰਪਿਤ ਕੀਤਾ, ਪੰਥ ਨੂੰ ਸਮਰਪਿਤ ਕੀਤਾ। ਉਹ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਅੰਦਰ ਬਿਰਾਜਮਾਨ ਨੇ। ਇੱਧਰੋਂ ਜਦੋਂ ਜਨਰਲ ਵੈਦਿਆ ਤੇ ਕੁਲਦੀਪ ਬਰਾੜ ਇਹਨਾਂ ਦੇ ਕਹਿਣ ਦੇ ਉੱਤੇ ਇੱਕ ਜੂਨ ਵਾਲੇ ਦਿਨ ਫੌਜ ਨੇ ਫੈਰ ਆਰੰਭ ਕੀਤਾ, ਕੁਝ ਘੰਟੇ ਫੈਰਿੰਗ ਹੋਈ ਤਾਂ ਇਹਨਾਂ ਦਾ ਮਤਲਬ ਇਹ ਸੀ ਜਿਨ੍ਹਾਂ ਨੂੰ ਜਨਰਲ ਵੈਦਿਆ ਜੀ ਨੇ ਸਮੇਂ ਦੀ ਪ੍ਰਧਾਨ ਮੰਤਰੀ ਨੂੰ ਇਹ ਗੱਲ ਆਖੀ ਸੀ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਗ੍ਰਿਫਤਾਰ ਕਰਨ ਦੀ ਖਾਤਰ ਸਾਨੂੰ ਬਹੁਤੇ ਜ਼ਿਆਦਾ ਸਮੇਂ ਦੀ ਲੋੜ ਨਹੀਂ, ਤਕਰੀਬਨ 2-3 ਘੰਟਿਆਂ ਦੇ ਵਿੱਚ ਵਿੱਚ ਅਸੀਂ ਉਹਨਾਂ ਨੂੰ ਗ੍ਰਿਫਤਾਰ ਕਰ ਲਵਾਂਗੇ। ਇਹਨਾਂ ਨੇ ਉਸ ਇਰਾਦੇ ਦੇ ਨਾਲ ਫੈਰ ਆਰੰਭ ਕੀਤਾ, ਪਹਿਲਾ ਫੈਰ ਖੁੱਲਿਆ ਤੇ ਉੱਧਰੋਂ ਜਵਾਬੀ ਗੁਰੂ ਕੇ ਸਿੰਘ ਜਦੋਂ ਜਵਾਬ ਦੇਣਗੇ ਸਾਨੂੰ ਇਸ ਗੱਲ ਦਾ ਪਤਾ ਲੱਗ ਜਾਵੇਗਾ ਕਿ ਉਹਨਾਂ ਨੇ ਮੋਰਚੇ ਕਿਹੜੀ ਕਿਹੜੀ ਜਗ੍ਹਾ ਉੱਤੇ ਬਣਾ ਕੇ ਰੱਖੇ ਹੋਏ ਨੇ। ਇਹ ਗੁਰੂ ਕੇ ਖਾਲਸੇ ਦਾ ਦਸਤੂਰ ਹੈ, ਸਾਡੇ ਗੁਰੂ ਸਾਹਿਬਾਨਾਂ ਤੋਂ ਇਹ ਮਰਿਆਦਾ ਆਰੰਭ ਹੋਈ ਕਿ ਗੁਰੂ ਕਾ ਸਿੱਖ ਪਹਿਲਾਂ ਕਦੇ ਕਿਸੇ ਦੇ ਉੱਤੇ ਵਾਰ ਨਹੀਂ ਕਰਦਾ, ਪਹਿਲਾਂ ਕਦੇ ਕਿਸੇ ਉੱਤੇ ਚੜ੍ਹਾਈ ਨਹੀਂ ਕਰਦਾ, ਪਰ ਜੇਕਰ ਬੈਰੀ ਨੇ 21 ਭਾਜੀ ਪਾਈ ਤਾਂ ਫਿਰ ਗੁਰੂ ਕਾ ਖਾਲਸਾ 21-41 ਕਰਕੇ ਨਹੀਂ ਉਹਦਾ ਮੋੜਦਾ ਆਇਆ ਤੇ ਆਉਂਦੇ ਵਾਲੇ ਸਮੇਂ ਵਿੱਚ ਮੋੜਦਾ ਰਹੇਗਾ। ਆਓ ਦਿੱਤਾ ਸਮਾਂ ਸਮਾਪਤ ਇਤਿਹਾਸ ਦੀਆਂ ਵਿਚਾਰਾਂ, ਰਹਿੰਦੀਆਂ ਵਿਚਾਰਾਂ ਕਿਵੇਂ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਤਹਿ ਕੀਤਾ, ਕਿਵੇਂ ਉਸ ਮੇਰੇ ਕਲਗੀਆਂ ਵਾਲੇ ਸਤਿਗੁਰ ਦੇ ਨਾਦੀ ਪੁੱਤਰਾਂ ਨੇ, ਜਹਾਨੂ ਸਿੰਘਾਂ ਨੇ ਚੜ੍ਹਦੀ ਹੋਈਆਂ ਆਪਣੀਆਂ ਦੀਆਂ ਫੌਜਾਂ ਦਾ ਮੂੰਹ ਤੋੜਵਾਂ ਜਵਾਬ ਦਿੱਤਾ। ਇਹ ਇਤਿਹਾਸ ਦੀਆਂ ਵਿਚਾਰਾਂ ਕੱਲ੍ਹ ਦੇ ਦੀਵਾਨ ਵਿੱਚ ਸਾਂਝੀਆਂ ਕਰਾਂਗੇ। ਇੰਨੀ ਸੇਵਾ ਪ੍ਰਵਾਨ ਕਰਨੀ, ਆਪ ਸੰਗਤਾਂ ਦੀ ਸੇਵਾ ਕਰਿਆ ਸੀ ਢਾਡੀ ਜੱਤਾ ਬਲਵੰਤ ਸਿੰਘ ਅਰਪਾਲੋਂ ਅਤੇ ਮਾਛੀ ਵਾਲੇ ਵਾਲੀਆਂ ਬੀਬੀਆਂ, ਬੀਬੀ ਅਮਨਦੀਪ ਕੌਰ ਵਿਰਕ, ਬੀਬੀ ਮਨਪ੍ਰੀਤ ਕੌਰ ਢੀਂਡਸਾ, ਸੁਰੰਗੀ ਵਾਦਕ ਜਸਮੇਰ ਸਿੰਘ ਮੁੱਲਾਪੁਰੀ, ਢਾਡੀ ਜੱਤੀ ਦੀ ਸੇਵਾ ਪ੍ਰਵਾਨ ਕਰਨੀ, ਸਮੁੱਚੀਆਂ ਸੰਗਤਾਂ ਦਾ ਧੰਨਵਾਦ, ਸਭ ਤੋਂ ਵੱਧ ਧੰਨਵਾਦ ਕਰਦੇ ਹਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ, ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀਆਂ ਦੇ ਵਿੱਚ ਸੇਵਾ ਕੀਤੀ। ਸੇਵਾ ਕਰਦਿਆਂ ਕੋਲੋਂ ਅਨੇਕਾਂ ਪ੍ਰਕਾਰ ਦੀਆਂ ਊਰਤਾਂ ਜਾਇਆ ਕਰਦੀਆਂ ਨੇ, ਭੁੱਲਾਂ ਚੁੱਕਰਾਂ ਜਾਇਆ ਕਰਦੀਆਂ ਨੇ। ਗੁਰੂ ਅਤੇ ਸੰਗਤ ਵਕਸਣ ਯੋਗ ਆ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਆ। ਹੁਣ ਅਨੰਦ ਸਾਹਿਬ ਦੇ ਜਾਪ ਹੋਣਗੇ ਉਪਰੰਤ ਅਰਦਾਸਾਂ ਬੇਨਤੀਆਂ ਹੋਣਗੀਆਂ, ਸਮੁੱਚੀਆਂ ਸੰਗਤਾਂ ਨੂੰ ਬੇਨਤੀ ਆ ਅਨੰਦ ਸਾਹਿਬ ਦੇ ਜਾਪ ਦੇ ਅੰਦਰ ਨਾਲ ਬੋਲਣ ਦੀ ਕਿਰਪਾਲਤਾ ਕਰਨੀ ਜੀ। ਢਾਡੀ ਜੱਥੇ ਦੀ ਫਤਿਹ ਕਰੋ ਪ੍ਰਵਾਨ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: ਕਲਗੀ ਧਰ ਪਾਤਸ਼ਾਹ ਦੀਆਂ ਵਡਿਆਈਆਂ ਆਪ ਜੀ ਕਰ ਰਹੇ ਹੋ, ਜੋ ਜੀ ਮੇਰੇ ਪਛਾਣੋ। ਇੰਗਲੈਂਡ 'ਚ ਰਹਿਣ ਵਾਲਾ ਪ੍ਰਸਿੱਧ ਇਤਿਹਾਸਕਾਰ ਮੈਕਾਲਫ ਲਿਖਦਾ, ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੜ੍ਹਿਆ ਅਤੇ ਪੜ੍ਹ ਕੇ ਮੈਂ ਇਸ ਬਰੀਕੀ 'ਤੇ ਪਹੁੰਚਿਆ ਵਾਂ ਕਿ ਜੇ ਕਿਤੇ ਕਲਗੀਧਰ ਪਾਤਸ਼ਾਹ ਨੇ ਇੰਗਲੈਂਡ 'ਚ ਜਨਮ ਲਿਆ ਹੁੰਦਾ ਸਾਰਾ ਸੰਸਾਰ ਸਿੱਖ ਸਜ ਜਾਂਦਾ। ਕਹਿੰਦੇ ਉਹਨਾਂ ਵਰਗਾ ਕੋਈ ਹੋਇਆ ਹੀ, ਉਹਨਾਂ ਵਰਗੀ ਵਡਿਆਈ, ਉਹਨਾਂ ਵਰਗੀ ਨਿਰਵੈਰਤਾ, ਉਹਨਾਂ ਵਰਗੀ ਦਇਆ, ਉਹਨਾਂ ਵਰਗਾ ਧੀਰਜ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਿਸ ਦਿਨ ਪਛਾਣ ਲਓਗੇ ਹੱਥ ਕੱਢ ਕੇ ਕਹੋਗੇ ਤੇਰੇ ਹੀ ਬਣਨਾ ਅਤੇ ਕਿਹਦੇ ਬਣਨਾ। ਆ ਤੁਹਾਡੇ ਵਰਗਾ ਹੀ ਕੋਈ ਪ੍ਰੇਮੀ ਸੀ ਤੇ ਘਰੋਂ ਨਿਕਲਿਆ ਕਿ ਬਾਬਾ ਨੰਦ ਸਿੰਘ ਜੀ ਦੇ ਦਰਸ਼ਨ ਕਰਕੇ ਮਹਾਂਪੁਰਸ਼ ਬੜਾ ਸੋਹਣਾ ਹੋ ਗਿਆ, ਗਿਆ ਨਹੀਂ ਦਰਸ਼ਨ ਕਰਕੇ ਆ। ਅਤੇ ਇੰਨੀ ਸਮਰੱਥ ਸੀ ਕਿ ਮਹਾਂਪੁਰਸ਼ਾਂ ਕੋਲ, ਗੁਰੂ ਸਾਹਿਬ ਕੋਲ ਖਾਲੀ ਹੱਥ ਨਹੀਂ ਜਾਈ। ਕੁਝ ਸਮਾਂ ਘੱਟ ਸੀ, ਕੁਝ ਗਰੀਬੀ ਸੀ, ਕੁਝ ਲੱਭਾ ਨਾ, ਅਤੇ ਘਰ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸਾਧ ਸੰਗਤ ਤਸਵੀਰ ਪਈ। ਅਖਬਾਰ ਲਈ ਤੇ ਤਸਵੀਰ ਵਲੇਟੀ ਕਿ ਇਹੋ ਹੀ ਭੇਟਾ ਕਰਦੇ ਨੇ ਆਪ ਸਤਨਾਮ। ਦਰਸ਼ਨ ਕੀਤੇ ਬਾਬਾ ਨੰਦ ਸਿੰਘ ਮਹਾਂਪੁਰਸ਼ਾਂ ਦੇ, ਉਹ ਅਖਬਾਰ ਵਿੱਚ ਵਲੇਟੀ ਤਸਵੀਰ ਦਿੱਤੀ। ਅਖਬਾਰ ਜਦੋਂ ਲਾਈ ਬਾਬਾ ਜੀ ਨੇ ਤੇ ਤਸਵੀਰ ਸੀ ਗੁਰੂ ਗੋਬਿੰਦ ਸਿੰਘ ਜੀ ਦੀ, ਚਿੱਤਰ ਸੀ ਗੁਰੂ ਗੋਬਿੰਦ ਸਿੰਘ ਜੀ ਦਾ। ਕਈ ਤੁਹਾਡੇ ਚੋਂ ਘਰਾਂ ਵਿੱਚ ਗੁਰੂ ਦਾ ਚਿੱਤਰ ਨਹੀਂ ਲਾਉਂਦੇ, ਪਰ ਮਹਾਂਪੁਰਸ਼ ਕਹਿੰਦੇ ਸੀ ਲਾਇਆ ਵੀ ਜਾਵੇ ਤੇ ਕੋਈ ਹਰਜ ਨਹੀਂ, ਇਹਨੂੰ ਵੇਖ ਕੇ ਕੋਈ ਮੰਦੀ ਵਾਸ਼ਨਾ ਨਹੀਂ ਆਉਂਦੀ, ਗੁਰੂ ਦੀ ਯਾਦ ਆਉਂਦੀ। ਦਮਦਮੀ ਟਕਸਾਲ ਦੀ ਕਿਤਾਬ ਪੜ੍ਹੋ, ਬਾਬਾ ਦੀਪ ਸਿੰਘ ਜਿਸ ਟਕਸਾਲ ਦੇ ਮੋਹੀ ਹੋਏ ਨੇ, ਉਹਨਾਂ ਨੇ ਚਾਰ ਤਰ੍ਹਾਂ ਦੇ ਦਰਸ਼ਨ ਉਸ ਕਿਤਾਬ ਵਿੱਚ ਜ਼ਿਕਰ ਕੀਤਾ ਹੈ। ਸੁਪਨ ਦਰਸ਼ਨ, ਸ਼ਬਦ ਦਰਸ਼ਨ, ਪ੍ਰਤੱਖ ਦਰਸ਼ਨ ਤੇ ਚਿੱਤਰ ਦਰਸ਼ਨ। ਅੱਖ ਸਤਨਾਮ। ਹੁਣ ਸਾਰੀ ਸੰਗਤ ਜਿਹੜੀ ਹੈ ਸ਼ਬਦ ਵਿੱਚ ਜੁੜੀ ਸੀ, ਜਿਹਦਾ ਜਿਹਦਾ ਮਨ ਭਿੱਜਿਆ ਇਹ ਸ਼ਬਦ ਦਰਸ਼ਨ। ਤੇ ਤੁਹਾਡੇ ਚੋਂ ਕਈਆਂ ਨੂੰ ਫਿਰ ਕਿਰਪਾ ਹੁੰਦੀ ਹੈ ਸੁਪਨੇ ਚ ਅੱਖ ਸਤਨਾਮ। ਉਹ ਵੀ ਬੜੀ ਵੱਡੀ ਬਖਸ਼ਿਸ਼ ਹੋਵੇ ਤਾਂ, ਜਿਵੇਂ ਇੱਕ ਵਾਰੀ ਦਾਸ ਨੇ ਜ਼ਿਕਰ ਲਿਆ ਸੀ ਕਿ ਦਾਸ ਦਾ ਮਿੱਤਰ ਅਤੇ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਸੁਪਨੇ 'ਚ ਦਰਸ਼ਨ ਦਿੱਤੇ। ਬੜਾ ਕੋਈ ਦੁਖੀ ਸੀ ਅਤੇ ਵੈਰਾਗ ਸੀ ਮਨ, ਦੁਪਹਿਰ ਦੇ ਸਮੇਂ ਰੋਟੀ ਖਾ ਕੇ ਸੁੱਤਾ ਅਤੇ ਸੁਪਨਾ ਚਾਲੂ ਹੋ ਗਿਆ ਅਤੇ ਸੁਪਨੇ 'ਚ ਗੁਰੂ ਹਰਕ੍ਰਿਸ਼ਨ ਸਾਹਿਬ। ਅੱਖ ਸਤਨਾਮ। ਕਿਉਂ ਤੁਸੀਂ ਸੁਪਨੇ ਆ ਜੂ ਦੇ ਗਈਆਂ ਵਾ ਦੁੱਖਾਂ ਦੇ ਇਲਾਜ ਲਈ, ਜੀ ਕੀ ਦੇ ਗਏ ਉਹ ਸੁਪਨੇ 'ਚ? ਤੁਰ ਕੀ ਬਾਣੀ ਆਈ ਤੈਨੂੰ
1: ਤੇ ਦਿੱਲੀ ਸ਼ਹਿਰ ਚ ਦੁਪਹਿਰ ਵੇਲੇ ਆਇਆ ਜੇ ਸੁਪਨਾ ਦਾਸ ਦੇ ਮਿੱਤਰ ਨੂੰ। ਸੁਪਨੇ ਚ ਦੋ ਹੁਕਮ ਲੱਗੇ ਸੀ ਗੁਰੂ ਹਰਕ੍ਰਿਸ਼ਨ ਸਾਹਿਬ ਵੱਲੋਂ। ਇੱਕ ਹੁਕਮ ਕਿ ਜਿਹੜਾ ਐਡਾ ਵੈਰਾਗ ਐਡਾ ਦੁਖੀ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਸਹਿਜ ਪਾਠ ਮਹੀਨੇ ਚ ਆਪ ਕਰਿਆ ਗਾ। ਤੇ ਦੂਜਾ ਹੁਕਮ ਲੱਗਾ ਹਫ਼ਤੇ ਵਿੱਚ ਦੋ ਦਿਨ ਛੇ ਘੰਟੇ ਇਕੱਲੀਆਂ ਸਿਮਰਨ ਬਾਣੀ ਦੀ ਰਹਿਣਾ, ਨਾ ਖਾਣਾ, ਨਾ ਬੋਲਣਾ, ਨਾ ਸੌਣਾ। ਬੜਾ ਬਲ ਮਿਲਦਾ ਜੀ ਭਗਤੀ ਨੂੰ, ਇਕਾਂਤ ਦੀ ਖੁਰਾਕ ਮਿਲਦੀ ਹੈ ਆਤਮਾ ਨੂੰ। ਕਦੇ ਛੇ ਘੰਟੇ ਨਾ ਹੋ ਸਕੇ, ਭਾਵੇਂ ਚਾਰ ਘੰਟੇ ਦੋ ਘੰਟੇ ਲਈ ਟਰਾਈ ਕਰਿਓ। ਕੋਈ ਫੋਨ ਨਹੀਂ ਅਟੈਂਡ ਕਰਨਾ, ਕੋਈ ਆਇਆ ਗਿਆ ਮਤਲਬ ਵੀ ਸਭ ਨੂੰ ਅਟੈਂਡ ਕਰਨਾ, ਪਰ ਕਿਸੇ ਹੋਰ ਦੀ ਡਿਊਟੀ। ਆਪ ਇਕੱਲਿਆਂ ਇਕਾਂਤ ਵਿੱਚ ਕੋਈ ਬਚਨ ਨਹੀਂ, ਨਾ ਸੋਣਾ ਉਸ ਟਾਈਮ ਸੁਸਤੀ ਪੈਣ ਦੇਣੀ, ਨਾ ਖਾਣਾ ਕੁਝ, ਨਾ ਬੋਲਣਾ। ਇਹਨਾਂ ਤਿੰਨਾਂ ਚੀਜ਼ਾਂ ਦੇ ਤਲਕ ਨੇ ਅਧਿਆਤਮਿਕ ਪੜ੍ਹਾਈ ਦੇ ਨਾਲ। ਆ ਤੁਹਾਡੇ ਚੋਂ ਜਿਹੜਾ ਵੀ ਕਹੂੰਗਾ ਵੀ ਮੈਂ ਅੰਮ੍ਰਿਤ ਵੇਲੇ ਉੱਠਾਂ ਤੇ ਉੱਠਿਆ ਨਹੀਂ ਜਾਂਦਾ, ਇੱਕ ਦਿਨ ਰਾਤ ਦਾ ਪ੍ਰਸ਼ਾਦਾ ਛੱਡ ਕੇ ਵੇਖੇ ਕਿਵੇਂ ਜਾਗਦੀ। ਨਿਰਾ ਦੁੱਧ ਪੀ ਕੇ ਵੇਖਿਓ, ਪ੍ਰਸ਼ਾਦਾ ਤਿਆਗ ਕੇ ਵੇਖਿਓ, ਰਾਤ ਦਾ ਕਿਵੇਂ ਉੱਠਦੇ ਹੋ। ਅਗਲੀ ਪੌੜੀ ਤੁਹਾਡੀ ਏ, ਇੱਕ ਹੈ ਉੱਠਿਆ ਨਹੀਂ ਜਾਂਦਾ, ਇੱਕ ਹੈ ਉੱਠਣਾ ਨਹੀਂ ਚਾਹੁੰਦਾ। ਜੇ ਕੋਈ ਉੱਠਣਾ ਨਹੀਂ ਚਾਹੁੰਦਾ ਉਹਦਾ ਇਲਾਜ ਨਹੀਂ, ਉੱਠਿਆ ਨਹੀਂ ਜਾਂਦਾ ਉਹਦਾ ਇਲਾਜ। ਭਾਵ ਘੱਟ ਖਾਣ ਦਾ ਵੀ ਪਰਮਾਰਥ ਨਾਲ ਤਲਕ, ਘੱਟ ਸੁਣਾਉਣ ਦਾ ਵੀ ਪਰਮਾਰਥ ਨਾਲ ਤਲਕ ਕੇ, ਘੱਟ ਬੋਲਣ ਦਾ ਵੀ ਪਰਮਾਰਥ ਨਾਲ ਤਲਕ ਕੇ। ਆਖੋ ਸਤਨਾਮ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਦੋ ਹੁਕਮ। ਔਰ ਮੈਂ ਸੰਗਤ ਨੂੰ ਬੇਨਤੀ ਕਰਦਾ, ਅਸੀਂ ਹਾਂ ਚੋਰ, ਆਖੋ ਸਤਨਾਮ। ਇਹ ਮੈਨੂੰ ਮਿੱਤਰ ਨੇ ਸੁਪਨਾ ਸੁਣਾਇਆ ਸੀ, ਮੈਂ ਕਿਹਾ ਚਲੋ ਸਾਡੇ ਇੰਨੇ ਭਾਗ ਪਏ ਨਹੀਂ, ਦਰਸ਼ਨ ਤੈਨੂੰ ਹੋਏ ਨੇ, ਪਰ ਚੋਰੀ ਅਸੀਂ ਕਰਨੀ। ਉਸ ਚੋਰੀ ਨੂੰ ਫਿਰ ਅਗਾਂਹ ਵੰਡੀਏ। ਕਈ ਸਰੀਰ ਹੋਣਗੇ ਜਿਨ੍ਹਾਂ ਨੇ ਕਿਹਾ ਕਿ ਮੇਰੀ ਭਗਤੀ ਅੱਗੇ ਨਹੀਂ ਤੁਰਦੀ ਪਈ। ਜੇ ਉਹਨੂੰ ਆਖਿਆ ਨਾ ਹਫ਼ਤੇ 'ਚ ਦੋ ਦਿਨ ਸ਼ਹੀਦਾਂ 'ਤੇ ਛੇ ਘੰਟੇ ਨਾ ਖਾਣਾ, ਨਾ ਬੋਲਣਾ, ਨਾ ਸੌਣਾ, ਸਿਮਰਨ 'ਚ ਰਹਿਣਾ ਹੈ, ਅਤੇ ਸਾਧ ਸੰਗਤ ਰੁਕੀਆਂ ਹੋਈਆਂ ਨੇ, ਭਗਤੀਆਂ ਜਿਹੜੀਆਂ ਨਾ ਤੁਰ ਪਈ ਹੈ। ਆਖੋ ਸਤਨਾਮ। ਚੰਗੇ ਕੰਮ ਦੀ ਚੋਰੀ ਤੁਸੀਂ ਵੀ ਸੁਣ ਰਹੇ ਹੋ ਅਤੇ ਕਰਿਓ। ਛੇ ਨਾ ਹੋ ਸਕੇ, ਚਾਰ ਕਰ ਲੈ। ਸੁਪਨ ਦਰਸ਼ਨ

ਲਕੀਰਾਂ ਵਾਦੇ ਨੇ ਕਿਹੋ ਜਿਹੀਆਂ ਬਣਾਈਆਂ ਨੇ। ਕਨੇਡਾ 'ਚ ਇੱਕ ਦਿਨ ਬੜਾ ਦਿਲ ਖਰਾਬ ਹੋ ਹੀ ਰਿਹਾ ਹੈ ਕਿ ਜਿੰਨਿਆਂ ਦੇ ਘਰਾਂ 'ਚ ਗਏ ਸਾਂ ਸਭ ਨੇ ਵਾਲ ਕੱਟੇ, ਬੜਾ ਮਨ ਖਰਾਬ। ਔਰ ਇੱਕ ਬੰਦੇ ਨੇ ਜਦੋਂ ਇੱਥੋਂ ਤੱਕ ਕਿਹਾ ਕਿ ਮੈਂ ਬਾਬਾ ਈਸ਼ਵਰ ਸਿੰਘ ਜੀ ਦੇ ਹੱਥਾਂ 'ਚੋਂ ਅੰਮ੍ਰਿਤ ਛਕਿਆ ਅਤੇ ਪੂਰਾ ਸਿਰ ਦੇ ਵੀ ਵਾਲ ਕੱਟੇ ਅਤੇ ਦਾੜੀ ਦੇ, ਮੈਂ ਕਿਹਾ ਯਾਰ ਜਦੋਂ ਤੂੰ ਸ਼ੇਪ ਕਰਦਾ ਤੈਨੂੰ ਮਨ ਨੂੰ ਤੇਰਾ ਚੱਲਦਾ ਨਹੀਂ, ਲਾਨਤ ਨਹੀਂ। ਭਾਵ ਬਈ ਦੁਨਿਆਵੀ ਕਾਰਨਾਂ ਕਰਕੇ ਬਸ ਸੰਗਤ ਐਸੀ ਹੋ ਗਈ, ਉਹਦੇ ਨਾਲ ਵਾਅਦਾ ਕਰਕੇ ਆਇਆ ਵੀ ਅਪ੍ਰੈਲ ਵਿੱਚ ਤੂੰ ਅੰਮ੍ਰਿਤ ਛਕਣਾ ਹੱਕ ਸੱਤ ਮਹਾਂ, ਕਿਉਂ ਕਈ ਬਾਰਡਰ ਤੋਂ ਬੜੀ ਪਰੇ ਹੁੰਦੇ ਨੇ, ਇੱਕਦਮ ਨਹੀਂ ਡਿੱਗ। ਕਿਤੇ ਕਿਤੇ ਤੇ ਮਨ ਬੜਾ ਖਰਾਬ ਵੀ ਹੋਇਆ, ਇਸ ਤਰ੍ਹਾਂ ਦੇ ਅੱਠ ਦਸ ਘਰ ਜਦੋਂ ਇਕੱਠੇ ਲਗਾਤਾਰ ਇੱਕ ਦੇ ਨਾਲ ਕਿ ਨਾ ਜਗਜੀਤ ਸਿੰਘ ਏ ਨਾ ਸੰਸ਼ੇਸ਼ ਸਿੰਘ ਏ, ਪਰ ਸਿਰ ਦੇ ਵੀ ਵਾਲ ਹਿੰਦੂ ਵਾਂਗ ਕੱਟੇ ਨੇ, ਦਾੜੀ ਦੇ ਵੀ ਕੱਟੇ, ਟੋਟ ਸ਼ੇਪ ਕਰਦੇ, ਬਾਕੀ ਜੀਵਨ ਉੱਚਾ ਸੁੱਚਾ। ਲੇਕਿਨ ਇਸ ਚੀਜ਼

0: ਬੜਾ ਪ੍ਰਸੰਨ ਵੀ ਹੋਣਾ ਜਦੋਂ ਕਿਸੇ ਰੰਗਿਆਂ ਉਹਨਾਂ ਦੇ ਘਰ ਮਿਲ ਜਾਣੇ। ਅੱਖੋ ਸਤ ਮਹਾਨ ਰੰਗਿਆਂ ਨੇ ਕਨੇਡਾ ਜੀ ਇੱਕ ਦਿਨ ਇਹੋ ਜਿਹਾ ਲੰਘਿਆ ਕਿ ਐਡੀ ਇੱਕ ਰੰਗੀ ਹੋਈ ਬੀਬੀ ਦੇ ਦਰਸ਼ਨ ਹੋਏ ਸਾਧ ਸੰਗਤ। ਕੁਝ ਗੱਲਾਂ ਤੇ ਬੜੀਆਂ ਪਿਆਰ ਵਾਲੀਆਂ ਇਹਦੇ ਕੱਠ 'ਚ ਦੱਸਣ ਵਾਲੀਆਂ ਸੀ ਕਿ ਉਹਦਾ ਪਿਛਲਾ ਜਨਮ ਤੱਕ ਉਹਨੂੰ ਆਪਣਾ ਯਾਦ ਅੱਖੋ ਸਤ ਮਹਾਨ ਇੰਨੀ ਕਿ ਉਹ ਜਿਉਂ ਦੱਸਣ ਲੱਗੀ ਵੈਰਾਗ ਕੀ ਅੱਖਾਂ ਦਾ ਰੰਗ ਬਦਲ ਗਿਆ, ਚਿਹਰੇ ਦੀ ਗੱਲ ਹੀ ਬਦਲ ਗਈ, ਬਖਸ਼ਿਸ਼ ਸੀ ਗੁਰੂ ਨਾਨਕ ਆਵਾਜ਼ ਬਦਲ। ਪੂਰੇ 15 ਮਿੰਟ ਬੋਲ ਨਹੀਂ ਰਹੀ, ਰੰਗ ਵਿੱਚ ਵੈਰਾਗ ਕੀ ਹੁੰਦਾ ਅਸੀਂ ਸੁਣਦੇ ਰਹੇ। ਮੈਂ ਸੋਚੇ ਮੈਂ ਕੀਰਤਨੀਆ ਵਾਂ, ਮੈਂ ਕੁਝ ਬਣ ਗਿਆ, ਜਦੋਂ ਕੋਈ ਇਸ ਤਰ੍ਹਾਂ ਦਾ ਉੱਚਾ ਲਵੇ ਤੇ ਆਪ ਨਾ ਕੁਝ ਬੋਲੇ ਕੁਝ ਲਵੇ। ਔਰ ਉਸ ਬੀਬੀ ਨੂੰ ਸਾਧ ਸੰਗਤ ਸੁਲਤਾਨਪੁਰ ਲੋਧੀ ਕਨੇਡਾ ਤੋਂ ਆਈ ਸੀ, ਭੈਣ ਨਾਨਕੀ ਦਾ ਵਿਹੜਾ ਹੱਥ ਖਤਮ ਹੋਣਾ, ਉਸ ਨੂੰ ਉੱਥੇ ਪ੍ਰਤੱਖ ਦਰਸ਼ਨਾਂ ਦੀ ਪ੍ਰਾਪਤੀ ਗੁਰੂ ਨਾਨਕ ਦੀ ਆ। ਪਿਆਰ ਪਿਆਰ ਵਿੱਚ ਉਹਨੇ ਆਪਣਾ ਜ਼ਿਕਰ ਦੱਸਿਆ ਗਿਆ, ਕਿਰਪਾ ਮੇਰੇ ਤੇ ਕਹਿੰਦੀ ਇੱਕ ਵਾਰੀ ਕੋਈ ਹੈ।
1: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
4: Shri Chupai Sahib Ji da paath sari sangat bade pyar de naal Guru Tegh Bahadur Maharaj Ji nu bentiyan jodriyan